0: ਦੇ ਤੱਕ ਜੁੜਤਾ ਤਾਂ ਦੇ ਤੱਕ ਜੁੜ ਤਾਂ ਦੇ ਤੱਕ ਜੁੜ ਦੇ ਤੱਕ ਜੁੜ ਤੋਂ ਦੇ ਤੱਕ ਜੁੜ ਦੇ ਤੱਕ ਜੁੜ ਧਰਿਗਿੜ ਤੱਕ ਧਰਿਗਿੜ ਤੱਕ ਧਰਿਗਿੜ ਤੱਕ ਧਰਿਗਿੜ ਤੱਕ ਧਰਿਗਿੜ ਧਰਿਗਿੜ ਧਰਿਗਿੜ ਤੱਕ ਧਰਿਗਿੜ ਤੱਕ ਧਰਿਗਿੜ ਤੱਕ ਧਰਿਗਿੜ ਤੱਕ ਧਰਿਗਿੜ ਤੱਕ ਧਰਿਗਿੜ ਤੱਕ ਧਰਿਗਿੜ ਤੱਕ ਧਰਿਗਿੜ ਧਰਿਗਿੜ ਤੱਕ ਤਾਂ ਦੇ ਤੱਕ ਜੁੜ ਦੇ ਤੱਕ ਜੁੜ ਤੋਂ ਦੇ ਤੱਕ ਜੁੜ ਤਾਂ ਦੇ ਤੱਕ ਜੁੜ ਤਦਿਨ ਦੇ ਤੱਕ ਜੁੜ ਧਰਿਗਿੜ ਤੱਕ ਧਰਿਗਿੜ ਤੱਕ ਧਰਿਗਿੜ ਤੱਕ ਧਰਿਗਿੜ ਤੱਕ
1: Nice, it's looking good.